0: ਕਿੱਦਾਂ ਦੱਸਾਂ ਤੂੰ ਇਹ ਸੋਹਣੀ ਹੀਰੀਏ ਗੱਲ ਮਿੱਠੀ ਮਿੱਠੀ ਬੋਲ
1: ਦਸਕਾਨੋ ਵਿੱਚ ਗੋਲ
0: ਬਜਨੇ ਦੇ ਤਾਸ਼ੇ ਢੋਲ
1: ਮਸਤੀ ਮੈਂ
0: ਹਾਂਜੀ ਮੈਸੇਜ ਆ ਗਿਆ ਜੀ ਤੁਹਾਡਾ ਹਰੀਓਮ ਸਿੰਘ ਨੇ ਲਿਖਿਆ ਉੱਤਰ ਪ੍ਰਦੇਸ਼ ਬਿਜਨੌਰ ਸੇ ਵਿਲੇਜ ਬੁਰਹਾਨਪੁਰ ਸੇ ਮੈਂ ਕੋਸ਼ਿਸ਼ ਕਰਾਂਗਾ ਜੀ ਵੀਰ ਜੀ ਹਰੀਓਮ ਜੀ ਮੈਂ ਤੁਹਾਡੇ ਪਸੰਦ ਦਾ ਗਾਣਾ ਪਲੇ ਕਰ ਸਕਾਂ बट पहले कुछ एक रिक्वेस्ट आई हुई है उनको भी हमने साथ साथ मैंने क्योंकि मैंने ऑन एयर कह दिया है तो मुझे उसको ऑनर करना पड़ेगा क्योंकि आप पूछेंगे क्यों क्योंकि क्यों भाई गाना क्यों किया है इसलिए आपके लिए प्ले करेंगे कैलाश खेर साहब की आवाज़ में बम लहरी जा रहा है अभी पीछे मैंने बताया जिन्होंने रिक्वेस्ट की थी यूँ ही सुनते रहें मेरा वाला सॉन्ग आकाशवाणी रेनबो पर